0: ਖੇਤੀਬਾੜੀ ਕਾਰਜਕ੍ਰਮ ਸੁਣ ਵਾਲਾ ਸਗਲਾ ਕਿਸਾਨ ਭਾਈ ਬਹਿਣਾ ਨੇ ਔਰ ਸਰੋਤਾਵਾਂ ਨੇ ਰਾਜੂ ਭਾਈ ਰੋ ਮੋਕਲੋ ਮੋਕਲੋ ਰਾਮ ਰਾਮ ਔਰ ਮਹੇਸ਼ ਭਾਈ ਜੀ ਥਾਨੀ ਵੀ ਗਣੋ ਗਣੋ ਰਾਮ ਰਾਮ ਸਰ
1: ਰਾਮ ਰਾਮ ਰਾਜੂ ਭਾਈ ਆਪਣੇ ਔਰ ਜੋ ਆਪਣਾ ਕਾਸ਼ਤਕਾਰ ਭਾਈ ਲੋਕ ਕਾਰਜਕ੍ਰਮ ਸੁਣ ਰਹੇ ਹੈ ਬਾਨੇ ਵੀ ਘਣੀ ਮੋਕਲੀ ਰਾਮ ਰਾਮ ਰਾਜੂ ਭਾਈ ਆਪਣੇ ਕਾਰਜਕ੍ਰਮ ਖੇਤੀਬਾੜੀ ਔਰ ਕਿਸਾਨ ਭਾਈ ਬੈਠਾ ਉਡੀਕ ਰਿਹਾ ਕਿ ਵੀ ਕੋਈ ਚੋਖੀ ਸੀ ਜਾਣਕਾਰੀ ਆਪਾਂ ਕਿਸਾਨ ਭਾਈ ਨੇ ਦੇਵਾਂ ਤੋ ਖੇਤੀ ਕਿਸਾਨੀ ਦਾ ਕੰਮ ਤੋਂ ਦੇਖੋ ਸਮੇਂ ਕੇ ਸਾਥ ਸਾਥ ਚਲਤਾ ਰਹੇ ਔਰ ਮਈ ਕੋ ਮਹੀਨੋ ਹੈ ਅਬਾਰ ਸਮਸਾਮਯਿਕ ਆਪਣਾ ਜਗ੍ਹਾ ਕਿਸਾਨ ਭਾਈ ਕਾ ਜਗ੍ਹਾ ਕ੍ਰਿਸ਼ੀ ਔਰ ਬਾਗਵਾਨੀ ਕਾ ਕੰਮ ਜਗ੍ਹਾ ਅਬਾਰ ਕਾ ਦਿਨਾਂ ਕਾ ਮੈਂ ਕਰਨਾ ਹੀ ਤੋ ਯਹ ਬਤਾਓ ਕਿ ਜੇ ਫਸਲ ਕੀ ਬਾਤ ਕਰਾਂ ਤੋ ਸੂਪ ਲਈ ਅਬਾਰ ਕੌਣ ਸਾ ਜ਼ਰੂਰੀ ਕੰਮ ਹੈ
0: ਦੇਖੋ ਜ਼ਰੂਰੀ ਕੰਮ ਯਹ ਹੈ ਕਿ ਅਬਾਰ ਆਪਾਂ ਜਗੋ ਕਿਸਾਨ ਭਾਈ ਹੈ ਜਗੋ ਮੂੰਗ ਜੋ ਹੈ ਜਾਇਦਗੀ ਬਾਬੀ ਬੁਆਈ ਕਰਾਂ ਕਿਆ ਹੈ ਤੋ ਜਗੋ ਪਰਮ ਦਾਣਾ ਬਣ ਰਿਹਾ ਹੈ ਤੋ ਸਿੰਚਾਈ ਜ਼ਰੂਰ ਕਰੇ ਤਾਂ ਕਿ